ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: ਸੁਬਾ ਸਵੇਰੇ ਧੁੱਪ ਦਾ ਆਨੰਦ, ਬਾਰਬੀਕਿਊ ਦੀ ਤਿਆਰੀ।
1: ਹੁਣੇ ਹੀ ਵਾਲਮਾਰਟ ਤੋਂ ਆਇਆ, ਫਰੈਂਡਸ ਨੂੰ ਸਮਾਂ ਬਾਰਬੀਕਿਊ ਬ੍ਰੰਚ ਲਈ ਬੁਲਾਇਆ।
0: ਬ੍ਰੰਚ? ਅੱਛਾ, ਨਵੀਂ ਗ੍ਰਿਲ ਵੀ ਲੈ ਆਏ?
1: ਵਾਲਮਾਰਟ ਤੇ ਹਜ਼ਾਰਾਂ ਹੀ ਰੋਲ ਬੈਕਸ। ਮੈਂ ਲੈ ਆਇਆ ਐਕਸਪਰਟ ਗ੍ਰਿਲ 5 ਬਰਨਰ ਗੈਸ ਗ੍ਰਿਲ ਪਲੱਸ ਸਟੇਨਲੈਸ ਸਟੀਲ ਬਰਨਰ, $298 ਦਾ। ਬੀਕਾਜੀ ਬਰਗਰ ਪੈਟੀ $4.48 ਦੀਆਂ, ਅਤੇ ਯੋਰ ਫਰੈਸ਼ ਮਾਰਕੀਟ ਚਾਕਲੇਟਿੰਗ ਪੇਸਟਰੀਜ਼ ਨੇ $4.47।
0: ਲਵ ਸਮਰ
1: ਤੇ ਮੈਂ। ਵਾਲਮਾਰਟ, ਪੈਸੇ ਬਚਾਓ, ਜ਼ਿੰਦਗੀ ਬਿਹਤਰ ਬਣਾਓ।

ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ। ਯਕੀਨੀ ਬਣਾਓ ਕਿ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋ। ਜੇ ਤੁਸੀਂ ਰਜਿਸਟਰ ਹੋਏ ਹੋ ਤਾਂ ਤੁਹਾਨੂੰ ਡਾਕ ਵਿੱਚ ਇੱਕ ਵੋਟਰ ਜਾਣਕਾਰੀ ਕਾਰਡ ਮਿਲਣਾ ਚਾਹੀਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ। ਜੇ ਇਹ ਤੁਹਾਨੂੰ 11 ਅਪ੍ਰੈਲ ਤੱਕ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਇਸ ਤੇ ਦਿੱਤੀ ਜਾਣਕਾਰੀ ਗਲਤ ਹੈ ਤਾਂ elections.ca ਤੇ ਜਾਓ। ਇਹ ਸਾਡੀ ਵੋਟ ਹੈ। ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ।